ਪਾਈ ਪਰਦਾ ਤੈਨੂੰ ਤੇਰੀ ਕਰੀਮੀ ਦਾ ਵਾਸਤਾ ਜੀ ਜਿਸ ਦੇ ਸਦਕੇ ਥੀ ਸਾਨੂੰ ਤੂੰ ਬਖਸ਼ਣਾ ਏ ਉਸ ਨੂਰੇ ਕਦੀਮੀ ਦਾ ਵਾਸਤਾ ਜੀ ਦਿਨ ਮਹਿਸ਼ਰ ਨਾ ਬਰੀ ਦੀ ਪੁੱਛ ਹੋਵੇ ਮੁਸਤਫਾ ਦੀ ਯਤੀਮੀ ਦਾ ਵਾਸਤਾ ਜੀ।

ਹਰ ਇੱਕ ਜਤਨ ਹੈ ਮਨ ਮੇਰੇ ਹਰ ਇੱਕ ਜਤਨ ਹੈ ਮਨ ਮੇਰੇ ਗੁਰਬਲ ਵਿਸਾਲ ਤੁਜੋ ਗੁਰਬਲ ਵਿਸਾਲ